0: इंदरप्रीत कौर। अज दे प्रोग्राम विच असीं सुणांगे वातावरण दी संभाल अते जागरूकता, इस विषय उत्ते गलबात ਤੇ ਗੱਲਬਾਤ ਕਰਾਂਗੇ ਸੁਰਿੰਦਰਪਾਲ ਸਿੰਘ ਆਲੂਵਾਲੀਆ ਨਾਲ। ਇਸ ਤੋਂ ਇਲਾਵਾ ਅਸੀਂ ਸੁਣਾਂਗੇ ਗੀਤ। ਅੱਜ 2 ਸਤੰਬਰ ਏ ਤੇ ਹਰ ਸਾਲ 2 ਸਤੰਬਰ ਨੂੰ ਵਿਸ਼ਵ ਨਾਰੀਅਲ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਏ। ਵਿਸ਼ਵ ਨਾਰੀਅਲ ਦਿਵਸ 2009 ਤੋਂ ਹਰ ਸਾਲ 2 ਸਤੰਬਰ ਨੂੰ ਮਨਾਇਆ ਜਾਂਦਾ ਏ। ਹਰ ਸਾਲ 2 ਸਤੰਬਰ ਨੂੰ ਦੁਨੀਆ ਇੱਕ ਅਜਿਹੇ ਫਲ ਦਾ ਸਨਮਾਨ ਕਰਨ ਲਈ ਇਕੱਠੀ ਹੁੰਦੀ ਏ ਜੋ ਸਰੀਰਾਂ ਨੂੰ ਪੋਸ਼ਣ ਦਿੰਦਾ ਏ, ਆਰਥਿਕਤਾ ਨੂੰ ਕਾਇਮ ਰੱਖਦਾ ਏ ਅਤੇ ਸੱਭਿਆਚਾਰਕ ਜਿਹੜੀਆਂ ਪਰੰਪਰਾਵਾਂ ਨੇ ਉਹਨਾਂ ਦਾ ਆਧਾਰ ਬਣਦਾ ਏ, ਉਹ ਏ ਨਾਰੀਅਲ। ਤਟਵਰਤੀ ਪਿੰਡਾਂ ਤੋਂ ਲੈ ਕੇ ਭੀੜ ਭੜੱਕੇ ਵਾਲੇ ਸ਼ਹਿਰਾਂ ਤੱਕ ਵਿਸ਼ਵ ਨਾਰੀਅਲ ਦਿਵਸ ਸਿਰਫ ਇੱਕ ਗਰਮ ਖੰਡੀ ਫਲ ਦਾ ਜਸ਼ਨ ਨਹੀਂ ਏ, ਇਹ ਟ੍ਰੀ ਆਫ ਲਾਈਫ ਯਾਨੀ ਜੀਵਨ ਦੇ ਰੁੱਖ ਨੂੰ ਮਾਨਤਾ ਦੇਣ ਦਾ ਦਿਨ ਏ ਜੋ ਰੋਜ਼ਾਨਾ ਲੱਖਾਂ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦਾ ਏ। ਇਹ ਤਾਰੀਖ ਅੰਤਰਰਾਸ਼ਟਰੀ ਨਾਰੀਅਲ ਭਾਈਚਾਰੇ ICC ਦੀ ਸਥਾਪਨਾ ਦੀ ਯਾਦ ਦਵਾਉਂਦੀ ਏ ਜੋ ਕਿ ਨਾਰੀਅਲ ਉਤਪਾਦਕ ਦੇਸ਼ਾਂ ਦੀ ਇੱਕ ਅੰਤਰ ਸਰਕਾਰੀ ਸੰਸਥਾ ਏ। ਇਸ ਤੋਂ ਪਹਿਲਾਂ ਏਸ਼ੀਅਨ ਅਤੇ ਪ੍ਰਸ਼ਾਂਤ ਨਾਰੀਅਲ ਭਾਈਚਾਰੇ ਯਾਨੀ APCC ਵਜੋਂ ਜਾਣਿਆ ਜਾਂਦਾ ਸੀ। ਇਹ ਭਾਰਤ, ਮਲੇਸ਼ੀਆ, ਇੰਡੋਨੇਸ਼ੀਆ, ਫਿਲੀਪੀਨਸ, ਥਾਈਲੈਂਡ, ਕੀਨੀਆ ਅਤੇ ਵੀਅਤਨਾਮ ਵਰਗੇ ਨਾਰੀਅਲ ਉਤਪਾਦਕ ਦੇਸ਼ਾਂ ਦੇ ਕਿਸਾਨਾਂ ਅਤੇ ਨਾਰੀਅਲ ਉਗਾਉਣ ਵਾਲੇ ਕਾਰੋਬਾਰ ਵਿੱਚ ਹਿੱਸੇਦਾਰਾਂ ਵੱਲੋਂ ਮਨਾਇਆ ਜਾਂਦਾ ਏ। ਇਸ ਦਿਨ ਨਾਰੀਅਲ ਦੀ ਖਪਤ ਨੂੰ ਉਤਸ਼ਾਹਿਤ ਕਰਨ ਅਤੇ ਨਾਰੀਅਲ ਦੀ ਖਪਤ ਦੇ ਫਾਇਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੱਖ ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਏ। ਨਿਮਾਣਾ ਜਿਹਾ ਨਾਰੀਅਲ ਸਮੁੰਦਰਾਂ ਅਤੇ ਸੱਭਿਆਚਾਰਾਂ ਦਾ ਸਫ਼ਰ ਤੈਅ ਕਰਕੇ ਕੁਦਰਤ ਦੇ ਸਭ ਤੋਂ ਬਹੁ ਉਪਯੋਗੀ ਤੋਹਫ਼ਿਆਂ ਵਿੱਚੋਂ ਇੱਕ ਬਣ ਗਿਆ ਏ। ਜੀਵਨ ਦੇ ਰੁੱਖ ਵਜੋਂ ਜਾਣਿਆ ਜਾਣ ਵਾਲਾ ਇਹ ਫਲ ਏਸ਼ੀਆ, ਅਫਰੀਕਾ ਅਤੇ ਪ੍ਰਸ਼ਾਂਤ ਖੇਤਰ ਦੇ ਲੱਖਾਂ ਲੋਕਾਂ ਨੂੰ ਭੋਜਨ, ਪੀਣ ਵਾਲਾ ਪਦਾਰਥ, ਆਸਰਾ, ਦਵਾਈ ਅਤੇ ਆਰਥਿਕ ਸਹਾਰਾ ਪ੍ਰਦਾਨ ਕਰਦਾ ਏ। ਆਪਣੇ ਤਾਜ਼ਗੀ ਭਰੇ ਪਾਣੀ ਅਤੇ ਸਵਾਦੀ ਗਿਰੀ ਤੋਂ ਇਲਾਵਾ ਨਾਰੀਅਲ ਲਚਕੀਲੇਪਣ, ਅਨੁਕੂਲਤਾ ਅਤੇ ਖੁਸ਼ਹਾਲੀ ਦਾ ਪ੍ਰਤੀਕ ਏ। ਜੇ ਵਿਸ਼ਵ ਨਾਰੀਅਲ ਦਿਵਸ ਦੇ ਉਦੇਸ਼ਾਂ ਬਾਰੇ ਗੱਲ ਕਰੀਏ ਤਾਂ ਇਹ ਦਿਵਸ ਦਾ ਮੁੱਖ ਉਦੇਸ਼ ਸਾਡੇ ਰੋਜ਼ਾਨਾ ਜੀਵਨ ਵਿੱਚ ਨਾਰੀਅਲ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਏ। ਭੋਜਨ ਅਤੇ ਤੰਦਰੁਸਤੀ ਤੋਂ ਲੈ ਕੇ ਸੱਭਿਆਚਾਰ ਅਤੇ ਉਦਯੋਗ ਤੱਕ ਇਹ ਫਲ ਬਹੁਤ ਸਾਰੇ ਸਮਾਜਾਂ ਦਾ ਆਧਾਰ ਏ ਅਤੇ ਇਹ ਦਿਨ ਇਸ ਦੇ ਬਹੁਪੱਖੀ ਲਾਭਾਂ ਬਾਰੇ ਗਿਆਨ ਫੈਲਾਉਂਦਾ ਏ। ਇਸ ਤੋਂ ਇਲਾਵਾ ਨਾਰੀਅਲ ਦੀ ਖੇਤੀ ਏਸ਼ੀਆ, ਅਫਰੀਕਾ ਅਤੇ ਪ੍ਰਸ਼ਾਂਤ ਦੇ ਲੱਖਾਂ ਛੋਟੇ ਕਿਸਾਨਾਂ ਨੂੰ ਸੰਭਾਲਦੀ ਏ। ਵਿਸ਼ਵ ਨਾਰੀਅਲ ਦਿਵਸ ਉਹਨਾਂ ਦੇ ਯੋਗਦਾਨ ਨੂੰ ਮਾਨਤਾ ਦਿੰਦਾ ਏ, ਉਹਨਾਂ ਦੀ ਦਰਪੇਸ਼ ਚੁਣੌਤੀਆਂ ਨੂੰ ਉਜਾਗਰ ਕਰਦਾ ਏ ਅਤੇ ਸਰਕਾਰਾਂ ਅਤੇ ਸੰਗਠਨਾਂ ਨੂੰ ਨਿਰਪੱਖ ਵਪਾਰ, ਬਾਜ਼ਾਰ ਪਹੁੰਚ ਅਤੇ ਸਿਖਲਾਈ ਰਾਹੀਂ ਉਹਨਾਂ ਦੀ ਭਲਾਈ ਦਾ ਸਮਰਥਨ ਕਰਨ ਲਈ ਉਤਸ਼ਾਹਿਤ ਕਰਦਾ ਏ। ਇਸ ਤੋਂ ਇਲਾਵਾ ਨਾਰੀਅਲ ਨੂੰ ਵਿਆਪਕ ਤੌਰ ਤੇ ਇੱਕ ਸੁਪਰ ਫੂਡ ਮੰਨਿਆ ਜਾਂਦਾ ਏ ਜੋ ਇਲੈਕਟ੍ਰੋਲਾਈਟਸ, ਸਿਹਤਮੰਦ ਚਰਬੀ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਏ। ਨਾਰੀਅਲ ਦੇ ਰੁੱਖ ਤਟਵਰਤੀਆਂ ਦੇ ਕੁਦਰਤੀ ਰੱਖਿਅਕ ਵਜੋਂ ਕੰਮ ਕਰਦੇ ਹਨ ਅਤੇ ਜੈਵ ਵਿਭਿੰਨਤਾ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ। ਵਿਸ਼ਵ ਨਾਰੀਅਲ ਦਿਵਸ ਟਿਕਾਊ ਖੇਤੀ ਅਭਿਆਸਾਂ, ਵਾਤਾਵਰਨ ਅਨੁਕੂਲ ਨਾਰੀਅਲ ਆਧਾਰਿਤ ਉਤਪਾਦਾਂ ਦੀ ਵਰਤੋਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤੀ ਸਰੋਤਾਂ ਦੀ ਸੰਭਾਲ ਦੀ ਮਹੱਤਤਾ ਤੇ ਜ਼ੋਰ ਦਿੰਦਾ ਏ। ਖੇਤੀਬਾੜੀ ਤੋਂ ਪਰੇ ਨਾਰੀਅਲ ਉਦਯੋਗ, ਵਪਾਰ, ਸ਼ਿਲਪਕਾਰੀ ਅਤੇ ਹਰੀਆਂ ਨਵੀਨਤਾਵਾਂ ਦਾ ਸਮਰਥਨ ਕਰਦਾ ਏ। ਬਾਇਓਫਿਊਲ ਤੋਂ ਲੈ ਕੇ ਬਾਇਓਡੀਗ੍ਰੇਡੇਬਲ ਪੈਕੇਜਿੰਗ ਤੱਕ ਇਹ ਦਿਨ ਨਵੀਨਤਾ ਨੂੰ ਉਤਸ਼ਾਹਿਤ ਕਰਦਾ ਏ ਅਤੇ ਦੁਨੀਆ ਭਰ ਦੇ ਕਾਰੋਬਾਰਾਂ ਅਤੇ ਭਾਈਚਾਰਿਆਂ ਲਈ ਨਾਰੀਅਲ ਵੱਲੋਂ ਪੈਦਾ ਕੀਤੇ ਗਏ ਆਰਥਿਕ ਮੌਕਿਆਂ ਨੂੰ ਪ੍ਰਦਰਸ਼ਿਤ ਕਰਦਾ ਏ। ਨਾਰੀਅਲ ਇੱਕ ਫਸਲ ਤੋਂ ਵੱਧ ਏ, ਇਹ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਇੱਕ ਸੱਭਿਆਚਾਰਕ ਪ੍ਰਤੀਕ ਏ। ਵਿਸ਼ਵ ਨਾਰੀਅਲ ਦਿਵਸ ਰਸਮਾਂ, ਪਰੰਪਰਾਵਾਂ ਅਤੇ ਜਸ਼ਨਾਂ ਵਿੱਚ ਆਪਣੀ ਭੂਮਿਕਾ ਦਾ ਸਨਮਾਨ ਕਰਦਾ ਏ। ਵਿਸ਼ਵ ਵਿਆਪੀ ਏਕਤਾ ਨੂੰ ਉਤਸ਼ਾਹਿਤ ਕਰਦੇ ਹੋਏ ਸੱਭਿਆਚਾਰਕ ਵਿਰਾਸਤ ਨੂੰ ਜ਼ਿੰਦਾ ਰੱਖਦਾ ਏ। ਅੰਤ ਵਿੱਚ ਵਿਸ਼ਵ ਨਾਰੀਅਲ ਦਿਵਸ ਸਾਨੂੰ ਨਾਰੀਅਲ ਨੂੰ ਸਿਰਫ ਇੱਕ ਗਰਮ ਖੰਡੀ ਫਲ ਵਜੋਂ ਹੀ ਨਹੀਂ ਸਗੋਂ ਸੱਭਿਆਚਾਰਾਂ ਵਿਚਕਾਰ ਇੱਕ ਪੁਲ, ਲੱਖਾਂ ਲੋਕਾਂ ਲਈ ਇੱਕ ਜੀਵਨ ਰੇਖਾ ਅਤੇ ਇੱਕ ਕੁਦਰਤੀ ਤੋਹਫੇ ਵਜੋਂ ਦੇਖਣ ਲਈ ਸੱਦਾ ਦਿੰਦਾ ਏ ਜੋ ਧਰਤੀ ਨੂੰ ਕਾਇਮ ਰੱਖਦਾ ਏ। ਭਾਵੇਂ ਮੰਦਰਾਂ ਵਿੱਚ ਰਸਮਾਂ ਰਾਹੀਂ, ਫਿਲੀਪੀਨਸ ਵਿੱਚ ਤਿਉਹਾਰਾਂ ਰਾਹੀਂ ਜਾਂ ਦੁਨੀਆ ਭਰ ਵਿੱਚ ਆਧੁਨਿਕ ਸਥਿਰਤਾ ਮੁਹਿੰਮਾਂ ਰਾਹੀਂ ਨਾਰੀਅਲ ਸਾਨੂੰ ਕੁਦਰਤੀ ਸੰਸਾਰ ਪ੍ਰਤੀ ਸ਼ੁਕਰਗੁਜ਼ਾਰੀ ਅਤੇ ਸਤਿਕਾਰ ਵਿੱਚ ਜੋੜਦਾ ਏ। ਇਹ ਜੀਵਨ, ਲਚਕੀਲੇਪਣ ਅਤੇ ਧਰਤੀ ਦੇ ਖਜ਼ਾਨਿਆਂ ਦੀ ਰੱਖਿਆ ਕਰਨ ਦੀ ਸਾਂਝੀ ਜ਼ਿੰਮੇਵਾਰੀ ਦਾ ਜਸ਼ਨ ਏ। ਸੋ ਸਾਨੂੰ ਇਹ ਦਿਵਸ ਬੜੇ ਹੀ ਧੂਮਧਾਮ ਨਾਲ ਮਨਾਉਣਾ ਚਾਹੀਦਾ ਏ। ਤੇ ਆਓ ਹੁਣ ਸੁਣਦੇ ਹਾਂ ਵਾਤਾਵਰਣ ਦੀ ਸੰਭਾਲ ਅਤੇ ਜਾਗਰੂਕਤਾ, ਇਸ ਵਿਸ਼ੇ ਉੱਤੇ ਗੱਲਬਾਤ। ਇਸ ਵਿਸ਼ੇ ਤੇ ਗੱਲਬਾਤ ਕਰਦੇ ਹਾਂ ਸੁਰਿੰਦਰਪਾਲ ਸਿੰਘ ਆਲੂਵਾਲੀਆ ਨਾਲ ਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਬਲਵਿੰਦਰ ਸਿੰਘ ਬਰਾੜ।
1: ਸਾਡਾ ਵਾਤਾਵਰਣ ਅੱਜ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਤਰ੍ਹਾਂ ਤਰ੍ਹਾਂ ਦੀਆਂ ਸਮੱਸਿਆਵਾਂ ਸਾਡੇ ਵਾਤਾਵਰਣ ਨੂੰ ਤਰ੍ਹਾਂ ਤਰ੍ਹਾਂ ਦੇ

ਹੁਣੇ ਅਸੀਂ ਇਹ ਗੀਤ ਜਗਜੀਤ ਸਿੰਘ ਦੀ ਆਵਾਜ਼ ਵਿੱਚ ਸੁਣ ਰਹੇ ਸੀ ਤੇ ਆਓ ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਸੁਣਦੇ ਹਾਂ ਜੈਜ਼ੀ ਬੀ ਦੀ ਆਵਾਜ਼ ਵਿੱਚ ਗੀਤ ਚੜੀ ਜਵਾਨੀ ਅੱਖ ਮਸਤਾਨੇ।

ਕਾਹਨੀਆਂ ਖਬਰਾਂ ਭਾਰਤ ਤੋਂ ਪਿੰਡ ਵਿਚ ਹੋਇਆ ਸੱਚ ਰਾਹਤ ਤੇ ਬਚਾਅ ਸਮੱਗਰੀ ਨਾਲ ਨੇਪਾਲ ਪਹੁੰਚਿਆ ਨੇਪਾਲ ਵਿਚ ਭਿਆਨਕ ਖੜਾਂ ਚ ਮਰਨ ਵਾਲਿਆਂ ਦੀ ਗਿਣਤੀ 1100 ਨੂੰ ਪਾਰ ਕਰ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿਚ ਜਲ ਸ਼ਕਤੀ ਮੰਤਰਾਲੇ ਦੇ ਵਿਭਾਗੀ ਸੰਮੇਲਨ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਨਗੇ ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਬੰਗਾ ਨੇ ਕਿਹਾ ਹੈ ਕਿ ਭਾਰਤ ਵਿਚ ਮੌਜੂਦਾ 7-8 ਫੀਸਦੀ ਵਿਕਾਸ ਦਰ ਤੋਂ ਅੱਗੇ ਵਧਣ ਦੀ ਸਮਰੱਥਾ ਹੈ ਬੈਲਜੀਅਮ ਦੇ ਪ੍ਰਧਾਨ ਮੰਤਰੀ ਬਾਰਟ ਡੀ ਵੇਵਰ ਅੱਜ ਤੋਂ ਭਾਰਤ ਦੇ 3 ਦਿਨਾਂ ਦੌਰੇ ਤੇ ਹੋਣਗੇ ਤੇ ਭਾਰਤ ਦੇ ਕਿਦੰਬੀ ਸ੍ਰੀਕਾਂਤ ਚਾਈਨਾ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ਵਿਚ ਪਹੁੰਚ ਗਏ ਨੇ ਭਾਰਤ ਦਾ ਪਹਿਲਾ ਜਹਾਜ਼ ਅੱਜ ਰਾਹਤ ਤੇ ਬਚਾਅ ਸਮੱਗਰੀ ਲੈ ਕੇ ਨੇਪਾਲ ਪਹੁੰਚਿਆ ਇਸ ਵਿਚ 11 ਮੈਂਬਰੀ ਬਚਾਅ ਟੀਮ ਵਿਸ਼ੇਸ਼ ਉਪਕਰਨ ਅਤੇ 5 ਟਨ ਤੋਂ ਵੱਧ ਜ਼ਰੂਰੀ ਦਵਾਈਆਂ ਸ਼ਾਮਲ ਨੇ ਨੇਪਾਲ ਵਿਚ ਭਾਰਤੀ ਰਾਜਦੂਤ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਐਲਾਨ ਕੀਤਾ ਕਿ ਭਾਰਤ ਨੇਪਾਲ ਵਿਚ ਚੱਲ ਰਹੇ ਬਚਾਅ ਅਤੇ ਰਾਹਤ ਕਾਰਜਾਂ ਵਿਚ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ ਇਸ ਦੌਰਾਨ ਨੇਪਾਲ ਵਿਚ ਭਿਆਨਕ ਖੜਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 1100 ਤੋਂ ਵੱਧ ਹੋ ਗਈ ਹੈ ਨੇਪਾਲ ਦੀ ਰਾਸ਼ਟਰੀ ਆਫ਼ਤ ਜੋਖਮ ਪ੍ਰਬੰਧਨ ਅਥਾਰਟੀ ਅਨੁਸਾਰ ਹੁਣ ਤੱਕ 1114 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਦੱਖਣੀ ਚਿਤਵਾਨ ਜ਼ਿਲ੍ਹੇ ਵਿਚ ਸਭ ਤੋਂ ਵੱਧ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਅਧਿਕਾਰੀਆਂ ਨੇ ਦਸਿਆ ਕਿ ਹੁਣ ਤੱਕ 95 ਲਾਸ਼ਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਨੇ ਲਗਭਗ 4000 ਲੋਕ ਹਾਲਾਂ ਵੀ ਲਾਪਤਾ ਨੇ ਇਸ ਤਰ੍ਹਾਂ 11 ਹੜ੍ਹ ਪ੍ਰਭਾਵਿਤ ਪਣ ਬਿਜਲੀ ਪ੍ਰੋਜੈਕਟਾਂ ਨਾਲ ਜੁੜੇ 983 ਲਾਪਤਾ ਲੋਕਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ ਨੇਪਾਲ ਵਿਚ ਵਾਪਰੇ ਦੁਖਾਂਤ ਤੋਂ ਬਾਅਦ ਬਿਹਾਰ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਹੜ੍ਹਾਂ ਦਾ ਖਤਰਾ ਮੰਡਰਾ ਰਿਹਾ ਹੈ ਬਾਗਲਪੁਰ ਵਿਚ ਗੰਗਾ ਨਦੀ ਦੇ ਕਿਨਾਰੇ ਚਿੰਤਾਵਾਂ ਵੱਧ ਗਈਆਂ ਨੇ ਬਾਗਲਪੁਰ ਜ਼ਿਲ੍ਹੇ ਦੇ ਖਾਰਿਕ ਬਲਾਕ ਵਿਚ ਨਦੀ ਦੇ ਪੱਧਰ ਵਿਚ ਵਾਧਾ ਅਤੇ ਜ਼ਮੀਨ ਦੇ ਕਟਾਅ ਕਾਰਨ ਸਥਿਤੀ ਨਾਜ਼ੁਕ ਬਣੀ ਹੋਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿਚ ਜਲ ਸ਼ਕਤੀ ਮੰਤਰਾਲੇ ਦੇ ਵਿਭਾਗੀ ਸੰਮੇਲਨ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਨਗੇ ਇਹ ਸੰਮੇਲਨ ਕੇਂਦਰ ਅਤੇ ਰਾਜਾਂ ਨੂੰ ਮੁੱਖ ਖੇਤਰੀ ਤਰਜੀਹਾਂ ਤੇ ਵਿਚਾਰ ਵਟਾਂਦਰਾ ਕਰਨ ਅਤੇ ਸਮਾਬੱਧ ਕਾਰਜ ਯੋਜਨਾਵਾਂ ਵਿਕਸਿਤ ਕਰਨ ਲਈ ਇਕ ਥਾਂ ਇਕੱਠਾ ਕਰੇਗਾ ਇਹ ਸੰਮੇਲਨ 4 ਮੁੱਖ ਖੇਤਰਾਂ ਪਾਣੀ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਸਮੇਂ ਸਿਰ ਲਾਗੂ ਕਰਨਾ ਪਾਣੀ ਦੀ ਸੰਭਾਲ ਤੇ ਜਨ ਹਿੱਸੇਦਾਰੀ ਕੈਚ ਲਹਿਰਾਂ ਪੀਣ ਵਾਲੇ ਪਾਣੀ ਦੇ ਵਸੂਲਿਆਂ ਦੀ ਸਥਿਰਤਾ ਤੇ ਜਲ ਜੀਵਨ ਮਿਸ਼ਨ 2.0 ਤੇ ਕੇਂਦਰਿਤ ਹੈ ਇਸ ਪਹਿਲਕਦਮੀ ਦਾ ਉਦੇਸ਼ ਰਾਸ਼ਟਰੀ ਟੀਚਿਆਂ ਲਈ ਸਾਂਝੀ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਨਾ ਅਤੇ ਇਹ ਯਕੀਨੀ ਬਣਾਉਣਾ ਕਿ ਵਿਚਾਰ ਵਟਾਂਦਰੇ ਨਾਲ ਸਾਸ਼ਨ ਅਤੇ ਸੇਵਾ ਪ੍ਰਦਾਨ ਕਰਨ ਵਿਚ ਮਾਪਣਯੋਗ ਸੁਧਾਰ ਹੋ ਸਕਣ ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਬੰਗਾ ਨੇ ਕਿਹਾ ਕਿ ਭਾਰਤ ਵਿਚ ਮੌਜੂਦਾ 7-8 ਫੀਸਦੀ ਵਿਕਾਸ ਦਰ ਤੋਂ ਅੱਗੇ ਵਧਣ ਦੀ ਸਮਰੱਥਾ ਹੈ ਸ੍ਰੀ ਬੰਗਾ ਨੇ ਵਿਸ਼ਵ ਵਿਆਪੀ ਊਰਜਾ ਦਬਾਅ ਵਪਾਰਕ ਅਨਿਸ਼ਚਿਤਤਾ ਅਤੇ ਐਲ ਨੀਨੋ ਦੇ ਪ੍ਰਭਾਵ ਦੇ ਬਾਵਜੂਦ ਦੇਸ਼ ਦੇ ਮੌਜੂਦਾ ਆਰਥਿਕ ਪ੍ਰਦਰਸ਼ਨ ਨੂੰ ਮਜ਼ਬੂਤ ਦੱਸਿਆ ਹੈ ਅਮਰੀਕਾ ਦੇ ਅਸ਼ਵਾ ਵਿਚ G20 ਵਿੱਤ ਮੰਤਰੀਆਂ ਦੀ ਮੀਟਿੰਗ ਦੌਰਾਨ ਇਕ ਇੰਟਰਵਿਊ ਵਿਚ ਸ੍ਰੀ ਬੰਗਾ ਨੇ ਕਿਹਾ ਕਿ ਤਾਜ਼ਾ ਵਿਕਾਸ ਅੰਕੜੇ ਭਾਰਤ ਦੀ ਆਰਥਿਕਤਾ ਦੀ ਮੌਜੂਦਾ ਮਜ਼ਬੂਤੀ ਨੂੰ ਦਰਸਾਉਂਦੇ ਨੇ ਵਿਸ਼ਵ ਬੈਂਕ ਦੇ ਪ੍ਰਧਾਨ ਨੇ ਸੇਵਾਵਾਂ ਅਤੇ ਬਰਾਮਦ ਵਿਚ ਵਾਧੇ ਦੇ ਨਾਲ ਨਾਲ ਨਿਰੰਤਰ ਨਿਵੇਸ਼ ਦਾ ਵੀ ਜ਼ਿਕਰ ਕੀਤਾ ਸ੍ਰੀ ਬੰਗਾ ਨੇ ਕਿਹਾ ਕਿ ਭਾਰਤ ਸੜਕਾਂ ਪੁਲਾਂ ਹਵਾਈ ਅੱਡਿਆਂ ਬਿਜਲੀ ਪਾਣੀ ਅਤੇ ਡਿਜੀਟਲਾਈਜੇਸ਼ਨ ਤੇ ਮਹੱਤਵਪੂਰਨ ਕੰਮ ਕਰ ਰਿਹਾ ਹੈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੱਲ੍ਹ ਅਮਰੀਕਾ ਦੇ ਐਸ਼ਵਿਲ ਵਿਚ G20 ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕਾਂ ਦੇ ਗਵਰਨਰਾਂ ਦੀ ਮੀਟਿੰਗ ਤੋਂ ਇਲਾਵਾ ਯੂਰਪੀਨ ਆਰਥਿਕ ਕਮਿਸ਼ਨਰ ਵਾਟਲਿਸ ਡੋਮਬੋਵਸਕਿਸ ਨਾਲ ਮੁਲਾਕਾਤ ਕੀਤੀ ਵਿੱਤ ਮੰਤਰਾਲੇ ਅਨੁਸਾਰ ਦੋਵਾਂ ਧਿਰਾਂ ਨੇ ਭਾਰਤ ਯੂਰਪੀ ਗਣ ਆਰਥਿਕ ਅਤੇ ਵਿੱਤੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਤੇ ਚਰਚਾ ਕੀਤੀ ਇਸ ਵਿਚ ਭਾਰਤ EU ਵਿਆਪਕ ਆਰਥਿਕ ਸੰਵਾਦ ਅਤੇ ਵਪਾਰ ਤੇ ਤਕਨਾਲੋਜੀ ਪ੍ਰੀਸ਼ਦ ਰਾਹੀਂ ਸਹਿਯੋਗ ਵਧਾਉਣਾ ਸ਼ਾਮਲ ਹੈ ਦੋਵਾਂ ਆਗੂਆਂ ਨੇ ਭਾਰਤ ਯੂਰਪੀ ਯੂਨੀਅਨ ਮੁਕਤ ਵਪਾਰ ਸਮਝੌਤੇ ਅਤੇ ਨਿਵੇਸ਼ ਸੁਰੱਖਿਆ ਸਮਝੌਤੇ ਬਾਰੇ ਚੱਲ ਰਹੀ ਗੱਲਬਾਤ ਤੇ ਵੀ ਚਰਚਾ ਕੀਤੀ ਇਸ ਤੋਂ ਪਹਿਲਾਂ ਸੋਮਵਾਰ ਸ੍ਰੀਮਤੀ ਸੀਤਾਰਮਨ ਨੇ ਐਸ਼ਵਿਲ ਵਿਚ ਦੱਖਣੀ ਕੋਰੀਆ ਦੇ ਉਪ ਪ੍ਰਧਾਨ ਮੰਤਰੀ ਕੋ ਯੂਨ ਚੋਲ ਨਾਲ ਮੁਲਾਕਾਤ ਕੀਤੀ ਸੀ ਦੋਹਾਂ ਮੰਤਰੀਆਂ ਨੇ ਭਾਰਤ ਅਤੇ ਦੱਖਣੀ ਕੋਰੀਆ ਵਿਚਕਾਰ ਆਰਥਿਕ ਅਤੇ ਵਿੱਤੀ ਸਹਿਯੋਗ ਨੂੰ ਮਜ਼ਬੂਤ ਕਰਨ ਬਾਰੇ ਸਲਾਹ ਮਸ਼ਵਰਾ ਕੀਤਾ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸਾਂਡਲ @ ਆਰਐਨ ਜਲੰਧਰ ਸਾਡਾ ਫੇਸਬੁੱਕ ਪੇਜ ਹੈ ਆਰਐਨ-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ ਬੈਲਜੀਅਮ ਦੇ ਪ੍ਰਧਾਨ ਮੰਤਰੀ ਬਾਰਟ ਡੀ ਵੇਵਰ ਅੱਜ ਤੋਂ ਭਾਰਤ ਦੇ 3 ਦਿਨਾਂ ਦੌਰੇ ਤੇ ਨੇ ਦੌਰੇ ਦੌਰਾਨ ਉਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦਿਵਾਲੀ ਗੱਲਬਾਤ ਕਰਨਗੇ ਦੋਵੇਂ ਆਗੂ ਦਿਵਾਲੀ ਸਬੰਧਾਂ ਤੇ ਆਪਸੀ ਹਿੱਤ ਦੇ ਸਾਰੇ ਖੇਤਰੀ ਤੇ ਆਲਮੀ ਮੁੱਦਿਆਂ ਤੇ ਚਰਚਾ ਕਰਨਗੇ
श्रीनगर भारत ईयू मुक्त व्यापार समझौते संबंधी एक व्यापारक समागम में मुख्य भाषण में देंगे। वह मुंबई भी जाएंगे जिथे वह हीरा बंदरगाह ते लॉजिस्टिक्स क्षेत्र में वख-वख हिस्सेदारां नाल गलबात करनगे। विदेश मंत्रालय ने कहा है कि यह दौरा भारत बेल्जियम भाईवाली को मजबूत करने का एक महत्वपूर्ण मौका है। मंत्रालय ने यह भी कहा कि बेल्जियम के प्रधानमंत्री का दौरा भारत और यूरोपीय यूनियन तथा भारत और यूरोप विचकार संबंधों को और मजबूत करेगा। भारत अफगानिस्तान सांझे कार्य समूह ने भारत और अफगानिस्तान विचकार व्यापार और आर्थिक सहयोग को मजबूत करने के उपायों की समीक्षा करने की मीटिंग की। वणज उद्योग मंत्रालय अनुसार कल हुई वर्चुअल मीटिंग में व्यापार को आसान बनाने कस्टम सहयोग अफगान व्यापारियों की वीजा सहूलत बैंकिंग वित्तीय सहयोग दवा खेतीबाड़ी व्यापार ऊर्जा सहयोग निवेश महसूल रियायत और बंदरगाहों से संबंधित मुद्दों पर चर्चा की गई। दोनों धिरों ने संस्थागत सहयोग को मजबूत करने के वख-वख क्षेत्रों में होर वाई कार्रवाई करने बारे भी सहमति बनाई है। उपराष्ट्रपति सीपी राधाकृष्णन ने आज ऑल इंडिया इंस्टीट्यूट ऑफ मेडिकल साइंसेज एम्स रायपुर के पीजे कन्वोकेशन में मुख्य मेहमान वजो शिरकत की थी। समारोह में संबोधन करते हुए श्री राधाकृष्णन ने विद्यार्थियों नशे का सेवन न करने और दूजों भी नशे से दूर रहने के प्रेरित करने की अपील की थी। छत्तीसगढ़ में नक्सल मुक्त राज बनाने लिए प्रधानमंत्री नरेंद्र मोदी गृहमंत्री अमित शाह और मुख्यमंत्री विष्णुदेव साई के यत्नों की प्रशंसा की। उपराष्ट्रपति ने सारे ग्रेजुएट को विद्यार्थियों को बधाई दी और उन्हें मेडल और सर्टिफिकेट प्रदान किए। छत्तीसगढ़ के राज्यपाल रमन डेका समारोह में विशेष मेहमान सन। सरकार ने खंड के कारोबारियों लिए भंडार सीमा 4000 क्विंटल तो घटा के 2000 क्विंटल कर दी है। यह नियम 15 सितंबर तो 3 नवंबर तक लागू रहेगा। सौदे के प्रबंधा तहत कोई भी खंड कारोबारी प्राप्ति की तरीक तो 3 दिन तो वध समय लिए कोई भंडार नहीं रख सकेगा। हालांकि कोलकाता के आले दुआले के महानगर क्षेत्र खास बाजार जरूरतों ध्यान में रखते भंडार सीमा 4000 क्विंटल ही रहेगी। रेल मुसाफर की सहूलत में उत्तरी रेलवे ने इस साल 19 अक्टूबर तो नियमित तौर पर बड़गाम श्री माता वैष्णो देवी कटड़ा बड़गाम विशेष रेलगड्डी चलाने का फैसला किया है। साढ़े जिले वाले पत्रकार अनुसार यह रेलगड्डी श्रीनगर अवंतीपुरा अनंतनाग काजीगुंड बनिहाल खारी सुंबर संगलदान सावलकोट डुग्गा बक्कल रियासी स्टेशन से रुकेगी। बैडमिंटन भारत के किदम्बी श्रीकांत अज चाइना ओपन टूरनामेंट के दूजे गेड़ में पहुंच गए हैं। श्रीकांत ने शेनजेन में खेले गए पुरुष सिंगल्स के शुरुआती मैच में चीनी ताइपे के ची यूजेन ने 21-16, 21-15 नाल हराया। भारत की मिक्स डबल जोड़ी दो कपला और तनिषा क्रिस्टो ने भी थाईलैंड के टोनाकोरन सहेंग और टोनिचा सहेंग ने 21-8, 21-9 नाल हरा के अगले गेड़ में जगह बना ली है। स्क्वैश विच भारत की अनाहत सिंह लंडन स्क्वैश क्लासिकल के दूजे गेड़ में पहुंच गई है। मौजूदा विश्व जूनियर चैंपियन अनाहत ने अपने पहले महिला सिंगल्स मैच में मिस्र की मरियम मेटवाली ने 11-3, 11-2 नाल हराया। पुरुष सिंगल्स के पहले गेड़ में भारत के रमित टंडन ने कतर के अब्दुल्ला अल तमीम ने 11-16, 11-17 नाल हराया। हालांकि वीर चौटानी स्विटरलैंड के यानिक विलहेमिंगटन 9-11, 9-11 नाल हार गए। भारत के पंजा जहाज अज राहत और बचाव समग्री नेपाल पहुंच गया। नेपाल में भयानक खड़ा च मरने वाले की गिनती 1100 न पार कर गई है। प्रधानमंत्री नरेंद्र मोदी अज नई दिल्ली में जल शक्ति मंत्रालय के विभागी सम्मेलन के समाप्ति समागम में संबोधन करेंगे। विश्व बैंक के प्रधान अजय बंगा ने कहा कि भारत में मौजूदा 7-8% विकास दर तो अगे बढ़ने की समर्था है। बेल्जियम के प्रधानमंत्री बार्ट डी वेवर आज तो भारत के 3 दिन दौरे पर होंगे। भारत के किदम्बी श्रीकांत चाइना ओपन बैडमिंटन टूरनामेंट के दूजे गेड़ में पहुंच गए हैं। इस तरह ही खबरों का बुलेटिन खत्म होता है। साडा अगला प्रदेशक खबरों का बुलेटिन शाम 6:20 होगा। नमस्कार।